0: ਨੇ 2660615 2660617 ਅਤੇ 2660619 ਇਹ ਤਿੰਨਾਂ ਨੰਬਰਾਂ 'ਚੋਂ ਕਿਸੇ ਇੱਕ ਨੰਬਰ ਨੂੰ ਡਾਇਲ ਕਰ ਲਓ ਅਤੇ ਆਪਣਾ ਸੁਨੇਹਾ ਦੇ ਦਿਓ। ਇਹ ਪਹਿਲੇ ਸਰੋਤੇ ਔਨਲਾਈਨ ਨੇ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ ਨਾ ਦੱਸੋ ਜੀ ਜਗ੍ਹਾ ਦਾ ਨਾ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ 2660615 2660617 ਅਤੇ 2660619 ਇਹ ਤਿੰਨ ਨੰਬਰ ਨੇ ਕਿਸੇ ਇੱਕ ਨੂੰ ਡਾਇਲ ਕਰਨਾ ਹੈ ਅਤੇ ਸਾਡੇ ਨਾਲ ਗੱਲਬਾਤ ਕਰ ਲੈਣੀ ਇਸ ਪ੍ਰੋਗਰਾਮ 'ਚ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ ਗੁੱਡ ਮਾਰਨਿੰਗ ਜੀ, ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ।
1: ਮੈਂ ਕਿਰਨ ਗੱਲ ਕਰ ਰਹੀ ਹਾਂ।
0: ਹਾਂ ਕਿਰਨ ਜੀ, ਕਿੱਥੋਂ?
1: ਸ਼ਿਮਲਾ ਨੂੰ।
0: ਸ਼ਿਮਲਾ, ਸ਼ਿਮਲਾ ਕਿੱਥੋਂ? ਕਿਰਨ ਜੀ, ਸ਼ਿਮਲਾ ਕਿੱਥੋਂ ਬੋਲ ਰਹੇ ਹੋ?
1: ਕੁਫਰੀ।
0: ਹਾਂ, ਸ਼ਿਮਲਾ ਤਾਂ ਆਪਣੇ ਆਪ 'ਚ ਵੱਡਾ ਜ਼ਿਲ੍ਹਾ ਹੈਗਾ। ਅੱਜ ਦੇ ਇਸ ਪ੍ਰੋਗਰਾਮ 'ਚ ਕਿਰਨ ਜੀ, ਕੀ ਸੁਨੇਹਾ ਤੁਹਾਡਾ? ਹਾਂਜੀ,
1: ਮਤਲਬ ਚਾਹੇ ਉਹ ਮਾਂ ਬਾਪ ਹੋ ਚਾਹੇ ਆਪਣੇ ਪਤੀ ਹੋ, ਕੋਈ ਵੀ ਹੋ, ਉਨ੍ਹਾਂ ਦਿਲ ਨਹੀਂ ਦੁਖਾਉਣਾ ਚਾਹੀਦਾ।
0: ਜੀ ਜੀ ਜੀ, ਆਪਣੇ ਮਾਪਿਆਂ ਦਾ ਦਿਲ ਦੁਖਾਉਣਾ ਨਹੀਂ ਚਾਹੀਦਾ।
1: ਜੀ, ਚਾਹੇ ਕੋਈ ਵੀ ਹੋ, ਚਾਹੇ ਆਪਣੇ ਮਾਂ ਪਿਓ ਹੋ, ਚਾਹੇ ਆਪਣਾ ਪਤੀ ਹੋ, ਚਾਹੇ ਕੋਈ ਸਾਥੀ ਹੋ, ਕੋਈ ਵੀ ਹੋ, ਉਨ੍ਹਾਂ ਦਿਲ ਨਹੀਂ ਦੁਖਾਉਣਾ ਚਾਹੀਦਾ।
0: ਜੀ ਬਿਲਕੁਲ, ਬਹੁਤ ਵਧੀਆ ਗੱਲ ਕੀਤੀ ਤੁਸੀਂ, ਬਹੁਤ ਵਧੀਆ ਸੁਨੇਹਾ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿ ਮਾਪਿਆਂ ਦਾ ਦਿਲ ਦੁਖਾਉਣਾ ਨਹੀਂ ਚਾਹੀਦਾ, ਉਹਨਾਂ ਦਾ ਖਿਆਲ ਰੱਖਣਾ ਚਾਹੀਦਾ, ਉਹਨਾਂ ਨਾਲ ਬਹਿ ਕੇ ਜੇ ਗੱਲਬਾਤ ਕਰ ਲਓ ਨਾ, ਇਹ ਸਭ ਤੋਂ ਵੱਡੀ ਖੁਸ਼ੀ ਉਹਨਾਂ ਲਈ, ਇਸ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਤੇ ਸਰੋਤੇ, ਉਹ ਇਸ ਸੀ ਸਾਡੇ ਸਰੋਤੇ ਕਿਰਨ ਜੀ, ਸ਼ਿਮਲਾ ਦੇ ਕੁਫਰੀ ਤੋਂ ਸਾਡੇ ਨਾਲ ਗੱਲਬਾਤ ਕਰਦੇ ਨੇ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
2: ਹੈਲੋ
0: ਜੀ, ਨਾ ਦੱਸੋ ਜਗ੍ਹਾ ਦਾ ਨਾ।
2: ਮੈਂ ਲੁਧਿਆਣੇ ਤੋਂ ਬੋਲ ਰਹੀ ਹਾਂ।
0: ਹਾਂ ਹਾਂ, ਲੁਧਿਆਣਾ ਕਿੱਥੋਂ?
2: ਲੁਧਿਆਣਾ ਪੰਜਾਬ? ਲੁਧਿਆਣਾ
0: ਨਹੀਂ ਨਹੀਂ
2: ਸ਼ਿਮਲਾਪੁਰੀ ਤੋਂ।
0: ਹਾਂ, ਉਹ ਤਾਂ ਮੈਨੂੰ ਪਤਾ, ਪੰਜਾਬ ਨੂੰ ਸਾਰੀ ਦੁਨੀਆਂ ਨੂੰ ਪਤਾ ਪੰਜਾਬ 'ਚ ਲੁਧਿਆਣਾ, ਪਰ ਤੁਸੀਂ ਨਹੀਂ ਦੱਸਦੇ ਕਿ ਲੁਧਿਆਣਾ ਕਿੱਥੋਂ ਬੋਲ ਰਹੇ ਹੋ, ਕਿਹੜੀ ਜਗ੍ਹਾ ਦੱਸੀ ਤੁਸੀਂ?
2: ਸ਼ਿਮਲਾਪੁਰੀ।
0: ਸ਼ਿਮਲਾਪੁਰੀ, ਦੇਖੋ ਹੁਣੀ ਪਹਿਲੀ ਕਾਲ ਸ਼ਿਮਲਾ ਤੋਂ ਆਈ ਹੈ
2: ਅਤੇ
0: ਤੁਸੀਂ ਸ਼ਿਮਲਾਪੁਰੀ ਤੋਂ ਬੋਲ ਰਹੇ ਹੋ, ਕਮਾਲ ਦੀ ਗੱਲ ਹੈ। ਅੱਛਾ, ਕੀ ਨਾਂ ਦੱਸਿਆ ਤੁਸੀਂ ਆਪਣਾ?
2: ਮਨੀਸ਼ਾ।
0: ਮਨੀਸ਼ਾ, ਮਨੀਸ਼ਾ ਜੀ, ਇਸ ਪ੍ਰੋਗਰਾਮ 'ਚ ਪਹਿਲੀ ਵਾਰੀ ਗੱਲਬਾਤ ਕਰ ਰਹੇ ਹੋ?
2: ਹਾਂਜੀ ਹਾਂਜੀ।
0: ਲਓ ਜੀ, ਫਿਰ ਤਾਂ ਤੁਹਾਡਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ।
2: ਜੀ ਜੀ, ਥੈਂਕ ਯੂ।
0: ਅੱਜ ਤੁਸੀਂ ਅੱਜ ਤੁਸੀਂ ਮਨ ਬਣਾ ਲਿਆ ਇਸ ਪ੍ਰੋਗਰਾਮ 'ਚ ਗੱਲਬਾਤ ਕਰਨ ਲਈ?
2: ਹਾਂਜੀ ਹਾਂਜੀ
0: ਜੀ।
2: ਮੇਰੇ ਹਸਬੰਡ ਬਹੁਤ ਸੁਣਦੇ ਰੇਡੀਓ।
0: ਅੱਛਾ, ਕੀ ਨਾਂ ਉਹਨਾਂ ਦਾ?
2: ਅਮਨਦੀਪ।
0: ਅੱਛਾ, ਅਮਨਦੀਪ ਜੀ,
2: ਗੱਡੀ 'ਚ ਉਹਨਾਂ ਨੇ 24 ਘੰਟੇ ਰੇਡੀਓ ਹੀ ਲਾ ਕੇ ਰੱਖਣਾ ਜੇ ਡਰਾਈਵ ਕਰਨੀ।
0: ਅੱਛਾ, ਬੜੀ ਚੰਗੀ ਗੱਲ ਹੈ, ਸਾਡਾ ਸਲਾਮ ਕਹੀ ਉਹਨਾਂ ਨੂੰ।
2: ਹਾਂਜੀ ਹਾਂਜੀ
0: ਜੀ। ਮਨੀਸ਼ਾ ਜੀ, ਅੱਜ ਦੇ ਇਸ ਪ੍ਰੋਗਰਾਮ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
2: ਸੁਨੇਹਾ ਤਾਂ ਇਹ ਹੈ ਕਿ ਮਤਲਬ ਕਿ ਆਪਾਂ ਨੌਲੇਜਫੁਲ ਚੀਜ਼ਾਂ ਵੱਲ ਧਿਆਨ ਦੇਣਾ, ਮਤਲਬ ਟੈਕਨੀਕਲ, ਹੁਣ ਸਾਰਾ ਕੁਛ ਟੈਕਨੀਕਲ ਹੈ
0: ਜੀ,
2: ਕਿ ਕਿਸੇ ਗੱਲ ਚੀਜ਼ 'ਚ ਅਸੀਂ ਨਾ ਫਸੇ।
0: ਅੱਛਾ ਅੱਛਾ ਅੱਛਾ, ਮਤਲਬ ਤੁਸੀਂ ਕਿ ਸਾਈਬਰ ਧੋਖੇ ਧੜੇ 'ਚ ਨਹੀਂ ਆਉਣਾ?
2: ਹਾਂਜੀ ਹਾਂਜੀ,
0: ਸਾਈਬਰ ਨਾਲ ਜੁੜੇ ਜਿੰਨੇ ਕੰਮ ਨੇ ਉਹਨਾਂ ਨੂੰ ਪੂਰੇ ਧਿਆਨ ਨਾਲ ਕਰਨਾ, ਸੋਚ ਸਮਝ ਕੇ, ਜੇ ਨਹੀਂ ਪਤਾ ਤੇ ਭਾਈ ਕਿਸੇ ਕੋਲ ਪੁੱਛ ਲੈਣਾ,
2: ਨੌਲੇਜ ਲੈਣੀ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ 'ਚ,
0: ਕਿਉਂਕਿ ਕਲਿੱਕ ਕਰਨਾ ਆਸਾਨ ਹੈ ਮਨੀਸ਼ਾ ਜੀ।
2: ਹਾਂਜੀ,
0: ਇੱਕ ਵਾਰੀ ਕਲਿੱਕ ਕੀਤਾ
2: ਸਭ ਗਿਆ
0: ਤੇ ਸਭ ਗਿਆ, ਉਹ ਪੁਰਾਣੇ ਵਕਤਾਂ ਦੀ ਕਹਾਵਤ ਹੈ ਨਾ ਕਿ ਇੱਕ ਵਾਰੀ ਕਮਾਨ 'ਚੋਂ ਤੀਰ ਨਿਕਲਿਆ
2: ਹਾਂਜੀ
0: ਤੇ ਵਾਪਿਸ ਨਹੀਂ ਆਉਂਦਾ।
2: ਹਾਂਜੀ,
0: ਤੇ ਇੱਥੇ ਮੁਸ਼ਕਲਾਂ ਵੱਧ ਜਾਂਦੀਆਂ ਨੇ। ਤੋ ਤੁਹਾਡਾ ਸੁਨੇਹਾ ਬਹੁਤ ਵਧੀਆ ਕਿ ਸਾਈਬਰ ਧੋਖਾਧੜੀ ਤੋਂ ਸਾਨੂੰ ਬਚਣਾ ਚਾਹੀਦਾ।

0: ਹਾਂ ਜੀ ਸਰ,
1: ਉਸ ਲਈ ਸਾਨੂੰ ਡਿਜੀਟਲੀ ਜਿਹੜਾ ਹੈ ਪੜ੍ਹੇ ਲਿਖੇ ਹੋਣਾ ਚਾਹੀਦਾ ਹੈ
0: ਜੀ, ਬਿਲਕੁਲ ਨੌਲੇਜ ਹੋਣੀ ਚਾਹੀਦੀ।
1: ਹਾਂ, ਸ਼ੁਕਰੀਆ ਮਨੀਸ਼ਾ ਜੀ
0: ਜੀ, ਥੈਂਕ ਯੂ
1: ਇਸ ਪ੍ਰੋਗਰਾਮ 'ਚ ਗੱਲਬਾਤ ਕਰਨ ਲਈ।
0: ਥੈਂਕ ਯੂ ਸਰ।

0: ਪ੍ਰੋਗਰਾਮ ਸੁਣੇ ਮਿੱਤਰਾਂ ਦੇ ਇਸ ਵੇਲੇ ਤੁਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਸੁਣ ਰਹੇ ਹੋ ਐਫ ਐਮ 107.2 ਮੈਗਾਹਰਟਸ 'ਤੇ ਆਪਣੀ ਰੇਡੀਓ ਸੈੱਟ 'ਤੇ ਤੁਸੀਂ ਸਾਡਾ ਚੈਨਲ ਸਾਡੇ ਕਸੌਲੀ ਟਰਾਂਸਮੀਟਰ ਤੋਂ ਸੁਣਦੇ ਹੋ। ਇਸ ਦੇ ਨਾਲ ਨਾਲ ਸਾਡੀ ਐਪ ਪ੍ਰਸਾਰ ਭਾਰਤੀ ਨਿਊਜ਼ ਔਨ AIR 'ਤੇ ਪ੍ਰਸਾਰ ਭਾਰਤੀ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਸੁਣ ਰਹੇ ਹੋ। ਪ੍ਰੋਗਰਾਮ ਦੇ ਅਗਲੇ ਸਰੋਤੇ ਔਨਲਾਈਨ ਨੇ। ਪ੍ਰੋਗਰਾਮ ਸੁਣੇ ਹੀ ਮਿੱਤਰਾਂ ਦੇ ਜੀ
1: ਸਰ ਜੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰ ਜੀ।
0: ਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਠੀਕ ਠਾਕ ਜੀ, ਤੁਹਾਡੇ ਪ੍ਰੋਗਰਾਮ ਚੰਡੀਗੜ੍ਹ ਦੇ ਸੁਣ ਕੇ ਜੀ ਆਨੰਦ ਆ ਜਾਂਦਾ ਜੀ ਸਾਨੂੰ।
0: ਜੀ ਸ਼ੁਕਰੀਆ। ਆਪਣਾ ਨਾਂ ਦੱਸੋ, ਜਗ੍ਹਾ ਦਾ ਨਾਂ।
1: ਹਾਂ ਸਰ ਜੀ, ਮੈਂ ਜੀ ਪਿੰਡ ਮੌੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ ਬੋਲਦਾ ਸਰ ਜੀ।
0: ਜੀ ਮੱਟੂ ਜੀ।
1: ਹਾਂ ਜੀ ਸਰ ਜੀ।
0: ਹੋਰ ਮੱਟੂ ਜੀ, ਘਰ ਬਾਰ ਸਭ ਠੀਕ ਠਾਕ?
1: ਸਾਰੇ ਠੀਕ ਠਾਕ ਆ ਜੀ, ਤੁਸੀਂ ਦੱਸੋ ਜੀ, ਤੁਹਾਡੇ ਫੈਮਿਲੀ ਬਾਲ ਬੱਚੇ ਜੀ ਬਾਬਾ ਨਾਨਕ ਨੂੰ ਤਰੱਕੀਆਂ ਬਖਸ਼ੇ ਜੀ, ਵੱਡੀ ਤੋਂ ਵੱਡੀ ਉਮਰ ਕਰੇ ਜੀ, ਤੁਹਾਡੇ ਬੱਚਿਆਂ ਨੂੰ ਵਧੀਆ ਵਧੀਆ ਵੱਡੀ ਨੌਕਰੀ ਚਲਾ ਦੇ।
0: ਸ਼ੁਕਰੀਆ ਜੀ। ਅੱਜ ਦੇ ਇਸ ਪ੍ਰੋਗਰਾਮ ਲਈ ਮੱਟੂ ਜੀ ਕੀ ਸੁਨੇਹਾ ਤੁਹਾਡਾ?
1: ਸਰ ਜੀ ਮੈਂ ਜੀ ਮਾਤਾ ਪਿਤਾ ਬਾਰੇ ਗੱਲਾਂ ਕਰਨੀਆਂ ਜੀ, ਦੋ ਛੋਟਾ ਹੁਕਮ ਹੋਵੇ ਜੀ।
0: ਜੀ
1: ਹਾਂਜੀ ਜੀ, ਹੁਣ ਤੁਹਾਨੂੰ ਪਤਾ ਜੀ ਵੇਲੇ ਮਾੜੇ ਆ ਗਏ, ਸਾਨੂੰ ਜੀ ਮਾਤਾ ਪਿਤਾ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ, ਸਾਨੂੰ ਇਸ ਦੁਨੀਆਂ ਤੇ ਜੱਗ ਵਿਖਾਇਆ ਜੀ, ਸਾਡੇ ਜੀ ਇੰਜੀਨੀਅਰ ਵੀਰ ਐਡੇ ਅਫਸਰ ਜੀ, ਮਾਤਾ ਪਿਤਾ ਨਾ ਹੁੰਦਾ ਜੀ ਅਸੀਂ ਵੀ ਕਿੱਥੋਂ ਹੁੰਦੇ ਜੀ।
0: ਜੀ ਮੱਟੂ ਜੀ, ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜੀ ਪਹਿਲੀ ਕਾਲ ਸੀ ਨਾ, ਉਹਦਾ ਵੀ ਸੁਨੇਹਾ ਇਹੀ ਸੀ ਕਿ ਮਾਪਿਆਂ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ।
1: ਕਿਆ ਬਾਤ ਹੈ ਸਰ ਜੀ। ਸਰ ਜੀ ਮੈਂ ਤੁਹਾਨੂੰ ਨਿੱਕੀ ਜਿਹੀ ਗੱਲ ਹੋਰ ਕਰ ਲਾਂ, ਅੱਧਾ ਮਿੰਟ ਹੀ ਲਾਉਂਗਾ ਜੀ।
0: ਦੇਖੋ ਜੀ, ਇਸ ਪ੍ਰੋਗਰਾਮ 'ਚ ਨਾ ਸੁਨੇਹਾ ਜਿਹੜਾ ਹੈ ਮੇਨ ਚੀਜ਼ ਹੁੰਦੀ ਹੈ,
1: ਤੇ
0: ਜੇ ਅਸੀਂ ਗੱਲਾਂ ਬਾਤਾਂ ਕਰਾਂਗੇ।
1: ਮੈਂ ਮਜ਼ਦੂਰੀ ਕਰ ਲਈ, ਮੈਂ ਚਾਰੇ ਬੱਚੇ ਪੜ੍ਹਾ ਜੀ, ਮੇਰਾ ਬੱਚਾ ਇੱਕ ਫੌਜ ਦੇ ਵਿੱਚ ਭਰਤੀ ਹੈ ਜੀ, ਆਰਮੀ ਦੇ ਵਿੱਚ ਜੀ।
0: ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ।
1: ਹਾਂਜੀ ਮਾਤਾ ਪਿਤਾ ਦੇਣਾ ਜੀ, ਜੇ ਸਰ ਜੀ ਤੁਹਾਡਾ ਹੁਕਮ, ਮੈਂ ਇੱਕ ਲਾਈਨ ਸੁਣਾ ਦਾ ਜੀ, ਮਾਤਾ ਦੀ ਗੀਤ ਸੁਣਾ ਦਾ ਜੀ।
0: ਹਾਂ ਹਾਂ ਸੁਣਾ ਦਿਓ।
1: ਹਾਓ ਮਾਂ ਹੁੰਦੀ ਏ ਮਾਂ ਓਏ ਦੁਨੀਆਂ ਵਾਲਿਓ, ਹਾਓ ਮਾਂ ਓਏ ਠੰਡੜੀ ਛਾਂ ਓਏ ਦੁਨੀਆਂ ਵਾਲਿਓ, ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਤਾ ਰੱਬ ਦਾ ਰੂਪ ਹੈ ਦੂਜਾ, ਉਹ ਮਾਂ ਹੈ ਰੱਬ ਦਾ ਨਾ ਓਏ ਦੁਨੀਆਂ ਵਾਲਿਓ, ਧੰਨਵਾਦ ਜੀ, ਬਹੁਤ ਟਾਈਮ ਦਿੱਤਾ ਜੀ, ਧੰਨਵਾਦ।
0: ਬਹੁਤ ਸ਼ੁਕਰੀਆ ਮੱਟੂ ਜੀ, ਬਹੁਤ ਵਧੀਆ ਗਾਣੇ ਹੋ ਤੁਸੀਂ।
1: ਬਾਬਾ ਨਾਨਕ ਨੂੰ ਚੜ੍ਹਦੀ ਕਲਾ ਚ ਰੱਖੇ, ਸਤਿ ਸ੍ਰੀ ਅਕਾਲ ਜੀ, ਸੱਚੇ ਆਉਂਦੇ ਰਹੋ, ਸਤਿ ਸ੍ਰੀ ਅਕਾਲ, ਚੰਗਾ ਜੀ, ਧੰਨਵਾਦ ਜੀ।
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
2: ਨਮਸਤੇ ਜੀ, ਮੈਂ ਸਾਰਾਂਸ਼ ਖਰੜ ਤੋਂ।
0: ਸਾਰਾਂਸ਼?
2: ਹਾਂਜੀ ਸਾਰਾਂਸ਼ ਬੋਲ ਰਹਾ ਜੀ, ਖਰੜ ਤੋਂ।
0: ਖਰੜ ਤੋਂ, ਨਮਸਤੇ ਜੀ, ਕੀ ਹਾਲ ਚਾਲ ਨੇ?
2: ਬਸ ਠੀਕ ਹੈ ਜੀ, ਬਸ ਤੁਸੀਂ ਸੁਣਾਓ
0: ਜੀ। ਖਰੜ ਕਿੱਥੋਂ ਬੋਲ ਰਹੇ ਹੋ?
2: ਖਰੜ ਤੋਂ, ਮੈਂ ਸ਼ਿਵਾਲਿਕ ਸਿਟੀ ਤੋਂ ਜੀ।
0: ਜੀ

0: ਸਰਾਜ ਜੀ, ਇਸ ਪ੍ਰੋਗਰਾਮ ਚ ਮਤਲਬ ਮਿਲਣਾ ਜੁਲਣਾ ਹੁੰਦਾ
1: ਰਹਿੰਦਾ? ਸਾਰੇ ਰੇਡੀਓ ਦੇ ਗਾਣੇ ਹੁਣੀ ਤੁਹਾਡੇ ਤੋਂ ਪਹਿਲੇ ਜਿਹੜੇ ਸਰੋਤੇ ਸੀਗੇ ਜਿਹੜੇ ਕਹਿ ਰਹੇ ਸੀਗੇ, ਜਿਹੜੇ ਲੇਡੀਜ਼ ਬੋਲ ਰਹੇ ਸੀ ਕਿ ਉਹਨਾਂ ਦੇ ਪਤੀ ਸਾਰਾ ਦਿਨ ਰੇਡੀਓ ਸੁਣਦੇ ਆ, ਮੇਰਾ ਵੀ ਸਾਰਾ ਦਿਨ ਰੇਡੀਓ ਹੀ ਚੱਲਦਾ ਹੈ ਗੱਡੀ ਚ 107
0: ਜੀ ਜੀ ਜੀ,
1: ਤੇ ਮੈਨੂੰ ਤਾਂ ਅੱਛੇ ਲੱਗਦੇ ਪੁਰਾਣੇ ਗਾਣੇ ਤੇ ਤੁਹਾਡੀ ਗੱਲਾਂ ਬਾਤਾਂ, ਮੈਂ ਪਹਿਲੀ ਵਾਰ ਗੱਲ ਕਰ ਪਾ ਰਿਹਾ,
0: ਬਹੁਤ ਵਧੀਆ ਲੱਗ ਰਿਹਾ।
1: ਸਮਝ ਲਊਗਾ, ਬਸ ਮੈਂ ਇੱਕ ਸੁਨੇਹਾ ਦੇਣਾ ਚਾਹੂੰਗਾ, ਕੋਈ ਸੁਨੇਹਾ ਮਿੱਤਰਾਂ ਦੇ, ਤੁਹਾਡਾ ਪ੍ਰੋਗਰਾਮ ਹੈ ਤੇ ਜ਼ਿਆਦਾ ਤੁਹਾਡਾ ਸਮਝ ਨਹੀਂ ਲਊਗਾ, ਸੁਨੇਹੇ ਤੇ ਪਹੁੰਚਾਂਗਾ। ਸੁਨੇਹਾ ਭਾਜੀ ਮੇਰਾ ਸਿੱਧਾ ਇਹ ਹੈ ਕਿ ਜਿੰਨੇ ਵੀ ਟੂ ਵੀਲਰ ਵਾਲੇ ਹੈ ਚਾਹੇ ਫੋਰ ਵੀਲਰ ਵਾਲੇ ਹੈ, ਤੇ ਜਿਹੜੇ ਮੋਬਾਈਲ ਤੇ ਲੱਗੇ ਰਹਿੰਦੇ ਗੱਡੀ ਚਲਾਉਂਦੇ ਹੋਏ, ਬਸ ਉਹ ਆਪਣਾ ਤੇ ਆਪਣੇ ਘਰ ਵਾਲਿਆਂ ਦਾ ਧਿਆਨ ਰੱਖ ਕੇ ਥੋੜਾ ਗੱਡੀ ਚਲਾਇਆ ਕਰਨ, ਕਿਉਂਕਿ ਕੋਈ ਘਰ ਉਹਨਾਂ ਦੀ ਵੇਟ ਕਰ ਰਿਹਾ,
0: ਕੋਈ ਇੰਤਜ਼ਾਰ ਕਰ ਰਿਹਾ,
1: ਗੱਡੀ ਵਾਲਿਆਂ ਦਾ ਤਾਂ ਕੁਛ ਜਾਂਦਾ ਨੀ, ਕਿਉਂਕਿ ਫੋਰ ਵੀਲਰ ਲੱਗੂਗਾ ਟੁੱਟ ਜੂ ਜ਼ਿਆਦਾ ਤੋਂ ਜ਼ਿਆਦਾ ਕੀ ਹੋ ਜੂਗਾ, ਪਰ ਜਿਹੜੇ ਟੂ ਵੀਲਰ ਆ ਅਨਬੈਲੈਂਸ ਹੋ ਕੇ, ਜੇ ਕਿਤੇ ਕੁਛ ਰੱਬ ਨਾ ਕਰੇ ਕਿਸੇ ਨਾਲ ਕੁਛ ਮਾੜਾ ਹੋ ਜੇ, ਤੇ ਇਕੱਲੇ ਉਹਦੇ ਨਾਲ ਨੀ ਹੁੰਦਾ, ਪੂਰਾ ਪਰਿਵਾਰ ਪਰੇਸ਼ਾਨ ਹੁੰਦਾ। ਇਸ ਲਈ ਮੋਬਾਈਲ ਜੇ ਕਰਨਾ ਵੀ ਹੈ, ਪਤਾ ਨੀ ਕਿਹੜੇ ਬਿਜ਼ਨਸ ਚੱਲਦੇ ਕਿਹੜੇ ਨਹੀਂ, ਕਿਉਂਕਿ ਵਕਤ ਨਾ ਪਹਿਲੇ ਵਾਲਿਆਂ ਦੇ ਕਾਰਨ ਰੁਕਿਆ ਤੇ ਨਾ ਅੱਗੇ ਵਾਲਿਆਂ ਦੇ ਕਾਰਨ ਰੁਕਣਾ, ਵਕਤ ਤਾਂ ਚੱਲੀ ਹੀ ਜਾਣਾ। ਬਸ ਆਪਣਾ ਮੋਬਾਈਲ ਜੇ ਸੁਣਨ ਦਾ ਜ਼ਿਆਦਾ ਹੀ ਸ਼ੌਂਕ ਹੈ, ਬਹੁਤ ਜ਼ਿਆਦਾ ਜ਼ਰੂਰੀ, ਤੇ ਸਾਈਡ ਤੇ ਗੱਡੀ ਲਾ ਕੇ ਆਪਣਾ ਮੋਬਾਈਲ ਤੇ ਗੱਲ ਕਰੋ, ਪਰ ਚੱਲਦੇ ਹੋਏ ਤੇ ਗੱਲ ਨਾ ਕਰੋ, ਮੇਰਾ ਬਸ ਇਹੀ ਸੁਨੇਹਾ।
0: ਬਹੁਤ ਵਧੀਆ ਸਰਾਜ ਜੀ, ਜ਼ਿੰਦਗੀ ਤੋਂ ਵੱਡੀ ਕੋਈ ਚੀਜ਼ ਨਹੀਂ।
1: ਬਿਲਕੁਲ ਜੀ ਬਿਲਕੁਲ, ਦੋ ਚੀਜ਼ਾਂ ਤੋਂ ਮੈਂ ਹਮੇਸ਼ਾ ਕਹਿੰਦਾ ਕਿ ਕਿਸੇ ਤੋਂ ਡਰੋ ਜਾਂ ਨਾ ਡਰੋ, ਇੱਕ ਵਕਤ ਤੋਂ ਜ਼ਰੂਰ ਡਰੋ, ਵਕਤ ਤੋਂ ਵੱਡੀ ਸ਼ੈ ਕੋਈ ਨਹੀਂ। ਔਰ
0: ਸਰਾਜ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ, ਆਪਣਾ ਸੁਨੇਹਾ ਦੇਣ ਲਈ, ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ। ਮਿਲਦੇ ਰਿਹਾ ਕਰੋ ਕਦੀ ਕਦੀ।
1: ਜ਼ਰੂਰ ਜੀ ਜ਼ਰੂਰ, ਧੰਨਵਾਦ ਜੀ।

0: ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਇਸ ਵੇਲੇ ਤੁਸੀਂ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਸੁਣ ਰਹੇ ਹੋ। 11:45 ਹੋ ਚੁੱਕੇ ਨੇ, ਅਗਲੇ ਸਰੋਤੇ ਦੀ ਵਾਰੀ ਏ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
1: ਹੈਲੋ
0: ਜੀ,
1: ਸੁਨੇਹੇ ਮਿੱਤਰਾਂ ਦੇ ਜੀ, ਅਨਿਲ ਪੁੰਜੀ
0: ਜੀ, ਵੈਲਕਮ।
1: ਨਮਸਕਾਰ।
0: ਨਮਸਕਾਰ ਜੀ, ਕੀ ਨਾਂ ਤੁਹਾਡਾ, ਜਗ੍ਹਾ ਦਾ ਨਾਂ?
1: ਮੇਰਾ ਗੁਲਸ਼ਨ ਬਜਾਜ।
0: ਗੁਲਸ਼ਨ ਬਜਾਜ,
1: ਕਿਤੋਂ ਫੋਨ ਲੱਗਿਆ
0: ਅੱਜ? ਅੱਜ ਤਾਂ ਇਸ ਪ੍ਰੋਗਰਾਮ 'ਚ ਕਮਾਲ ਹੋ ਗਈ ਕਿ ਪਹਿਲੀ ਵਾਰੀ ਫੋਨ ਮਿਲ ਰਿਹਾ। ਪਹਿਲੀ ਵਾਰ
1: ਲਗਾਤਾਰ ਰਿਹਾ ਸੀ, ਕੁਝ ਦਿਨ ਪਹਿਲਾਂ ਵੀ ਲਗਾਇਆ ਸੀ ਪਰ ਲੱਗਿਆ ਨਹੀਂ ਉਸ ਦਿਨ।
0: ਪਹਿਲੀ ਮੁਲਾਕਾਤ ਹੋ ਰਹੀ ਹੈ ਅੱਜ ਕਾਫੀ ਸਰੋਤਿਆਂ ਨਾਲ।
1: ਮੁਲਾਕਾਤ ਤਾਂ ਹੋਈ ਹੋਈ ਹੈ
0: ਜੀ,
1: ਉਹ ਹੋਈ ਸੀ ਚੰਡੀਗੜ੍ਹ ਕਿਤੇ, ਕਿਸੇ ਦੇ ਭੋਗ ਤੇ ਗਏ ਹੋਏ ਸੀ, ਤੁਸੀਂ ਵੀ ਸੀਗਾ।
0: ਅੱਛਾ ਅੱਛਾ ਅੱਛਾ ਜੀ ਜੀ ਜੀ ਜੀ ਜੀ ਜੀ

0: ਇਹ ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਡਾ ਸੁਨੇਹਾ ਕੀ ਹੈ?
1: ਸੁਨੇਹਾ ਸਰ, ਮੈਂ ਰਹਿਣਾ ਐਕਚੁਅਲੀ ਜ਼ੀਰਕਪੁਰ
0: ਜੀ,
1: ਤੇ ਮੈਂ ਉਸੇ ਬਾਰੇ ਦੋ ਸੁਨੇਹਾ ਤਾਂ ਮੈਂ ਪਹਿਲਾਂ ਵੀ ਦੇ ਚੁੱਕਿਆ, ਇਹੀ ਹੋਈ ਆ ਫਿਰ ਅੱਜ ਤੁਹਾਡੇ ਪਲੇਟਫਾਰਮ 'ਤੇ ਦੇ ਰਿਹਾ
0: ਜੀ।
1: ਉਹ ਸੁਨੇਹਾ ਇਹ ਹੈ ਜੀ, ਲੋਕ ਸਵੇਰੇ ਸਵੇਰੇ 4 ਵਜੇ 3:30 4-5 ਵਜੇ ਪਹਿਲੇ ਪਹਿਲਾਂ ਹੀ ਕੂੜੇ ਦਾ ਥੱਲਾ ਭਰ।
0: ਲਓ ਜੀ, ਗੁਲਸ਼ਨ ਬਜਾਜ ਜੀ ਗੱਲਬਾਤ ਕਰ ਰਹੇ ਸੀ, ਸੁਨੇਹਾ ਦੇ ਰਹੇ ਸੀ ਅਤੇ ਫੋਨ ਕੱਟ ਗਿਆ। ਖੈਰ ਕੋਈ ਗੱਲ ਨਹੀਂ, ਇਹਨਾਂ ਦਾ ਕਹਿਣਾ ਇਹ ਸੀਗਾ ਕਿ ਆਪਣੇ ਘਰ ਦੇ ਕੂੜੇ ਦਾ ਨਿਪਟਾਨ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਕੀਤਾ ਜਾਵੇ, ਜਿੱਥੇ ਮੌਕਾ ਮਿਲਿਆ ਉੱਥੇ ਨਾ ਗਿਰਾਇਆ ਜਾਵੇ, ਸਹੀ ਜਗ੍ਹਾ 'ਤੇ ਉਹਦਾ ਨਿਪਟਾਨ ਕੀਤਾ ਜਾਵੇ। ਗੁਲਸ਼ਨ ਜੀ, ਫੋਨ ਕੱਟ ਗਿਆ। ਖੈਰ, ਤੁਸੀਂ ਇਸ ਪ੍ਰੋਗਰਾਮ 'ਚ ਗੱਲਬਾਤ ਕੀਤੀ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ, ਨਾਂ ਦੱਸੋ, ਜਗ੍ਹਾ ਦਾ ਨਾਂ।
2: ਨਮਸਕਾਰ ਜੀ, ਮੈਂ ਨਰਿੰਦਰ ਸ਼ਰਮਾ, ਸੈਕਟਰ 9 ਪੰਚਕੂਲਾ ਸੇ ਬੋਲ ਰਹਾ
0: ਹੂੰ। ਜੀ ਨਰਿੰਦਰ ਜੀ, ਸੈਕਟਰ 9 ਪੰਚਕੂਲਾ ਤੋਂ ਫਰਮਾਓ ਜੀ।
2: ਜੀ ਮੇਰਾ ਮੈਸੇਜ ਅੱਜ ਪਰਟੀਕੂਲਰਲੀ ਪੰਚਕੂਲਾ ਵਾਸਤੇ ਹੈ। ਅੱਜ ਕੱਲ ਨਾ ਕਾਫੀ ਖੱਡੇ ਖੋਦੇ ਪਏ ਸੜਕਾਂ ਤੇ, 10 ਸੈਕਟਰ 11 ਸੈਕਟਰ ਦਾ ਗੋਲਧਾਰਾ, ਇੱਧਰ ਹੋਰ ਕਈ ਜਗ੍ਹਾ ਖੱਡੇ। ਉਹ ਠੀਕ ਹੈ, PWD ਵਾਲੇ ਇਹ ਕੰਮ ਕਰ ਰਹੇ ਵੀ ਜਿਹੜਾ ਬਾਰਿਸ਼ 'ਚ ਪਾਣੀ ਜਮ੍ਹਾਂ ਹੋ ਜਾਂਦਾ ਹੈ ਉਹਨੂੰ ਕਿਸ ਤਰ੍ਹਾਂ ਨਿਕਾਸ ਕੀਤੀ ਜਾਏ ਤਾਂ ਕਿ ਟ੍ਰੈਫਿਕ ਨੂੰ ਕੋਈ ਪ੍ਰੋਬਲਮ ਨਾ ਆਏ,
0: ਦਿੱਕਤ ਨਾ ਆਵੇ, ਦਿੱਕਤ ਨਾ ਆਵੇ ਜੀ।
2: ਉਹ ਮਤਲਬ ਕਰੈਕਸ਼ਨ ਫੈਕਟਰ ਤੇ ਠੀਕ ਹੈ, ਲੇਕਿਨ ਮੇਰਾ ਜਿਹੜਾ ਪੁਆਇੰਟ ਹੈ ਉਹ ਸੇਫਟੀ ਫੈਕਟਰ ਤੇ ਹੈ। ਉਹ ਖੱਡੇ ਖੋਦ ਕੇ ਉਹਦੇ ਉੱਪਰ ਦੋ ਕੁ ਝਾੜ ਕੇ ਗ੍ਰੀਨ ਕੇਪ ਰੱਖ ਦਿੰਦੇ ਹੈ ਤੇ ਆਪਣਾ ਚੱਲਦੇ ਬੰਦੇ ਹੈ। ਕਮ ਸੇ ਕਮ ਉਹ ਜਿਹੜੇ ਪੁਆਇੰਟ ਡੇਂਜਰ ਪੁਆਇੰਟ ਹੈਗੇ ਆ ਉੱਥੇ ਅੱਜ ਕੱਲ ਬੜਾ ਮਟੀਰੀਅਲ ਮਿਲਦਾ, ਪੇਂਟ ਮਿਲਦਾ, ਜੋ ਰਾਤ ਨੂੰ ਜਦੋਂ ਬਿਜਲੀ ਆਪਣੀ ਲਾਈਟ ਜਗਦੀ ਹੈ ਚਮਕਦਾ ਹੈ, ਉਹ ਤੁਹਾਨੂੰ ਸ਼ੋ ਕਰੇਗਾ ਵੀ ਇਸ ਜਗ੍ਹਾ ਤੇ ਕੋਈ ਪ੍ਰੋਬਲਮ ਹੈ।
0: ਵੀ ਇੱਥੇ ਤੁਸੀਂ ਜਿਹੜਾ ਧਿਆਨ ਨਾਲ ਅਲਰਟ ਹੋ ਜਾਓ,
2: ਧਿਆਨ ਨਾਲ ਨਿਕਲੋ, ਮਤਲਬ ਡੇਂਜਰ ਪੁਆਇੰਟ ਆਫ ਵਿਊ ਤੁਹਾਨੂੰ ਸੇਫਟੀ ਨਾਲ ਵੀ ਤਾਂ ਕਵਰ ਕਰੀਏ ਨਾ, ਤਾਂ ਹੀ ਠੀਕ ਰਹੇਗਾ।
0: ਜੈਸੇ ਆਮ ਤੌਰ ਤੇ ਤਾਂ ਆਮ ਤੌਰ ਤੇ ਆਸ ਪਾਸ ਪ੍ਰੋਪਰ ਇੱਕ ਕੀ ਕਹਿੰਦੇ ਰੱਸੀ ਲਗਾ ਦਿੱਤੀ ਜਾਂਦੀ ਹੈ,
2: ਤੁਹਾਨੂੰ
0: ਪਤਾ ਕਿੱਥੇ ਗੱਲ ਕਰਨੀ ਕਿਹਨੂੰ ਕਹਿਣਾ। ਬਹੁਤ ਬਹੁਤ ਸ਼ੁਕਰੀਆ ਨਰਿੰਦਰ ਸ਼ਰਮਾ ਜੀ,
2: ਬੜੇ ਮਟੀਰੀਅਲ ਅੱਛੇ ਅੱਛੇ ਆ ਗਏ ਜਿਹੜੇ ਰਾਤ ਨੂੰ ਚਮਕਦੇ ਆ ਡੇਂਜਰ ਪੁਆਇੰਟ ਤੇ। ਲਾਈਟ ਜਦੋਂ ਪੈਂਦੀ ਗੱਡੀ ਦੀ ਆਪੇ ਉਹ ਗੱਡੀ ਸਿੱਧੀ ਕਰ ਲੈਂਦਾ ਵੀ ਇੱਥੇ ਕੋਈ ਗੱਲ ਹੈਗੀ ਜੀ।
0: ਜੀ ਬਿਲਕੁਲ ਸਹੀ ਹੈ, ਤੁਸੀਂ ਇਸ ਮਾਮਲੇ 'ਚ ਬੜੇ ਜਾਗਰੂਕ ਹੋ, ਬਹੁਤ ਵਧੀਆ ਲੱਗਿਆ। ਪਰ ਮੈਂ ਫਿਰ ਕਹਾਂਗਾ ਕਿ ਇਹ ਤੁਸੀਂ ਗੱਲ ਜਿੱਥੇ ਵੀ ਨੋਟ ਕੀਤੀ ਹੈ ਉਹਦਾ ਪ੍ਰੋਪਰ ਬਿਊਰਾ ਇਕੱਠਾ ਕਰਕੇ ਸੰਬੰਧਿਤ ਵਿਭਾਗ ਨੂੰ ਇੱਕ ਵਾਰੀ ਦੱਸ ਦਿਓ, ਵਧੀਆ ਰਹੂਗਾ।
2: ਬਿਲਕੁਲ ਜੀ, ਬਿਲਕੁਲ ਠੀਕ ਹੈ,
0: ਹੈ ਨਾ,
2: ਸੇਫਟੀ ਪੁਆਇੰਟ ਆਫ ਵਿਊ।
0: ਸ਼ੁਕਰੀਆ
2: ਜੀ, ਡਰਾਈਵਰਸ ਨੂੰ ਵੀ ਵਾਰਨ ਕਰ ਰਹੇ ਹਾਂ।
0: ਸ਼ੁਕਰੀਆ ਜੀ, ਸ਼ੁਕਰੀਆ ਨਰਿੰਦਰ ਸ਼ਰਮਾ ਜੀ, ਸ਼ੁਕਰੀਆ,
2: ਸ਼ੁਕਰੀਆ। ਓਕੇ,
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੀ ਜੀ।
3: ਹੈਲੋ
0: ਜੀ,
3: ਹਾਂਜੀ ਅਨਿਲ ਜੀ,
0: ਜੀ
3: ਮੇਰਾ ਫੋਨ ਦੇਖੋ ਦੁਬਾਰਾ ਲੱਗਿਆ,
0: ਆ ਗੁਲਸ਼ਨ ਜੀ ਦਾ,
3: ਮੇਰੀ ਗੱਲ ਅਧੂਰੀ ਰਹਿ ਗਈ ਸੀ।
0: ਹਾਂ, ਮੈਂ ਤਾਂ ਬੜੀ ਦੇਰ ਤੋਂ ਸੋਚਦਾ ਰਿਹਾ, ਮੈਂ ਕਿਹਾ ਕੀ ਹੋ ਗਿਆ। ਗੁਲਸ਼ਨ ਜੀ ਇੰਨੀ ਸੋਹਣੀ ਗੱਲ ਦੱਸ ਰਹੇ ਸੀਗੇ, ਵੈਸੇ ਤੁਹਾਡੀ ਗੱਲ, ਵੈਸੇ ਤੁਹਾਡੀ ਗੱਲ ਮੈਂ ਆਪਣੇ ਵੱਲੋਂ ਤਾਂ ਪੂਰੀ ਕਰਤੀ ਸੀ। ਚਲੋ ਤੁਹਾਡਾ ਬਹੁਤ ਸ਼ੁਕਰੀਆ ਜੀ, ਤੁਸੀਂ ਦੁਬਾਰਾ ਮਿਲਾਇਆ, ਫਿਰ ਮਿਲਾਂਗੇ ਤੁਹਾਡੇ ਨਾਲ ਜੀ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
4: ਹੈਲੋ
0: ਜੀ, ਨਾਂ ਦੱਸੋ, ਜਗ੍ਹਾ ਦਾ ਨਾਂ ਜੀ। ਵਾਹ ਵਾਹ ਚੀਮਾ ਜੀ, ਕੀ ਹਾਲ ਚਾਲ ਨੇ? ਇਸ ਪ੍ਰੋਗਰਾਮ ਚ ਤੁਹਾਨੂੰ ਜਦੋਂ ਸੁਣਨੇ ਆ ਨਾ, ਮਿੱਠੜੀ ਬੋਲੀ ਤੁਹਾਡੀ, ਮਜ਼ਾ ਆ ਜਾਂਦਾ।
4: ਜਿਹੜੀ ਤੁਹਾਨੂੰ ਸ਼ੁਰੂ ਚ ਅੱਜ ਤੋਂ 15 ਸਾਲ ਪਹਿਲਾਂ ਕਵਿਤਾ ਸੁਣਾਈ ਸੀ ਨਾ,
0: ਉਹ ਫੇਰ ਸੁਣਾਣੀ ਹੈ?
4: ਨਹੀਂ, ਵਿਗੜਾਂ ਤੇ ਨਿਖੱਟੂ ਪੁੱਤ।
0: ਅੱਛਾ,
4: ਤੇਰੀਆਂ ਆਦਤਾਂ ਵਿਗੜੀਆਂ ਸਾਡੀ ਕਿਸਮਤ ਖੋਟੀ, ਤੂੰ ਬੁਰੀ ਸੰਗਤ ਚ ਪੈ ਗਿਆ ਨਾਲ ਲਫੰਗਿਆ ਜੋਤੀ, ਕਿਲੋ ਪਹਾੜੇ ਮੁਫਤੀ ਨਾਲੇ ਦਾਰੂ ਬੋਟੀ, ਜਿਉਂ ਗੁਜ਼ਾਰਾ ਉਹਨਾਂ ਦਾ ਜੋ ਕਮਾਵਣ ਰੋਜ਼ੀ ਰੋਟੀ, ਉਹ ਵਿਹਲੇ ਬਹਿ ਬਹਿ ਖਾ ਲਿਆ ਉਹ ਧੌਣ ਕਰ ਲਈ ਮੋਟੀ, ਉਹ ਵਿਹਲੇ ਬਹਿ ਬਹਿ ਖਾ

0: ਕੱਪੜਿਆਂ ਵੱਲ ਧੌਣ ਕਰ ਲਈ ਮੋਟੀ ਅਧਾਕ ਛਕਾਣੇ ਖਾਂਦੇ ਛਕਲਾਉਣੇ ਉੱਤੇ ਜੀ ਨੀਲ ਜੀ
1: ਜੀ ਬਿਲਕੁਲ ਤੁਸੀਂ ਵਧੀਆ ਲਿਖਿਆ ਇੱਕ ਰਾਹ ਦਿਖਾਈਏ ਇੱਕ ਸੱਚਾਈ ਨਾਲ ਤੁਸੀਂ ਵਾਕਿਫ ਕਰਵਾਇਆ ਇਸ ਕਰਕੇ ਕੰਮ ਸਾਨੂੰ ਲੱਭਣਾ ਚਾਹੀਦਾ ਵਿਹਲੇ ਨਹੀਂ ਰਹਿਣਾ ਚਾਹੀਦਾ ਆਪਣੇ ਆਪ ਨੂੰ ਬਿਜ਼ੀ ਰੱਖਣਾ ਚਾਹੀਦਾ
0: ਇਹ ਅੱਜ ਤੋਂ ਮੈਂ 15 ਸਾਲ ਪਹਿਲਾਂ ਤੁਹਾਨੂੰ ਸ਼ੁਰੂ ਸ਼ੁਰੂ ਜਦੋਂ ਚੰਡੀਗੜ੍ਹ ਸੁਣ ਲੱਗਾ ਉਦੋਂ ਮੈਂ ਇਹ ਸੁਣਾਈ ਸੀ ਇੱਥੇ ਚਿਤਾਤ ਹੋਇਆ ਮੈਂ
1: ਜੀ ਜੀ ਜੀ ਜੀ
0: ਤੇ ਲੇਕਿਨ ਕਈ ਵਾਰ ਮੈਨੂੰ ਬਾਨੋ ਨੇ ਕਹਿਣਾ ਜੇ ਤੇਰੀ ਕਵਿਤਾ ਚੰਗੀ ਹੋਵੇਗੀ ਤੈਨੂੰ ਰੋਕਣ ਵਾਲਾ ਕੋਈ ਕੋਈ ਨਹੀਂ ਹਾਂਜੀ ਮਤਲਬ ਜਦੋਂ ਤੇਰੀ ਕਵਿਤਾ ਦੇ ਵਿੱਚ ਲੈਣਾ ਸਹੀ ਹੋਣਗੀਆਂ ਕੋਈ ਅੱਖਰ ਗਲਤ ਨਾ ਹੋਵੇਗਾ ਤੇ ਤੈਨੂੰ ਕੋਈ ਨੀ ਰੋਕੇਗਾ
1: ਜੀ ਬੜੀ ਦੇਰ ਹੋ ਗਈ ਹੈ।

0: ਪ੍ਰੋਗਰਾਮ 'ਚ ਇੱਕ ਵਾਰ ਫਿਰ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਇਹ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਹੈ ਸੁਨੇਹੇ ਮਿੱਤਰਾਂ ਦੀ। ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਹਰ ਮੰਗਲਵਾਰ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ, ਤੁਹਾਡੇ ਸੁਨੇਹੇ ਸ਼ਾਮਿਲ ਕੀਤੇ ਜਾਂਦੇ ਨੇ। ਨੰਬਰਸ ਇੱਕ ਵਾਰੀ ਫਿਰ ਨੋਟ ਕਰ ਲਓ, 2660615, 2660617 ਅਤੇ 2660619। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
1: ਮੇਰੇ ਮਿੱਤਰ ਜੀ, ਅਸਲਾਮ ਵਾਲੇਕੁਮ।
0: ਵਾਲੇਕੁਮ ਸਲਾਮ, ਕੀ ਨਾਂ ਦੱਸਿਆ?
1: ਖੁਸ਼ ਮੁਹੰਮਦ ਬੋਲ ਰਿਹਾ ਹਾਂ, ਸੈਕਟਰ 8 ਪਛੁੱਲਾ ਦੇ।
0: ਖੁਸ਼ ਮੁਹੰਮਦ ਜੀ, ਖੁਸ਼ ਕੀਤਾ?
1: ਹਾਂ ਜੀ ਸਰ, ਆਪਨੇ ਵੀ ਖੁਸ਼ ਕੀਤਾ।
0: ਅੱਛਾ,
1: ਆਪਕੇ ਆਵਾਜ਼ ਸੁਣ ਕੇ ਵੈਸੇ ਦਿਲ ਬਾਗ ਬਾਗ ਹੋ ਜਾਤਾ ਹੈ।
0: ਵਾਹ, ਬਹੁਤ ਬਹੁਤ ਸ਼ੁਕਰੀਆ। ਅੱਜ ਇਸ ਪ੍ਰੋਗਰਾਮ 'ਚ ਖੁਸ਼ ਮੁਹੰਮਦ ਜੀ ਤੁਹਾਡਾ ਸੁਨੇਹਾ।
1: ਦੇਖੋ ਸਰ, ਮੇਰਾ ਇਹ ਹੈ, ਜੋ ਅੱਜ ਕੱਲ੍ਹ ਹਮਾਰੀ ਕਲੋਨੀ ਕੀ ਸੜਕੇ ਹੈ ਨਾ, ਉਹ ਬਹੁਤ ਖਰਾਬ ਇਸ ਟਾਈਮ, ਪਤਾ ਹੀ ਨਹੀਂ ਲੱਗਤਾ ਸੜਕੇ ਹੈ, ਖੱਡੇ ਹੈ, ਕਿਆ ਹੈ। ਮੇਰਾ ਬਸ ਇਹ ਨਿਵੇਦਨ ਹੈ ਗੌਰਮੈਂਟ ਦੇ, ਜੋ ਵੀ ਆ ਕੇ ਕਾਰਜ ਕਰਤਾ ਹੈ।
0: ਕੋਈ ਨਾ ਜੀ, ਥੋੜ੍ਹੇ ਦਿਨਾਂ 'ਚ ਸਭ ਕੁਛ ਵੱਲ ਹੋ ਜਾਊਗਾ, ਵਧੀਆ ਹੋ ਜਾਊਗਾ।
1: ਹਾਂ ਜੀ ਸਰ,
0: ਹੈ ਨਾ, ਅਤੇ ਬਸ ਧਿਆਨ ਰੱਖੋ ਆਪਣਾ।
1: ਹੈਲੋ,
0: ਸ਼ੁਕਰੀਆ ਜੀ।
1: ਠੀਕ ਹੈ, ਥੈਂਕ ਯੂ ਸਰ।
0: ਅਤੇ ਸਰੋਤਿਓ, ਇਸ ਵੇਲੇ ਤੁਸੀਂ ਆਪਣੇ ਰੇਡੀਓ ਸੈੱਟ ਦੇ ਨਾਲ ਨਾਲ ਸਾਨੂੰ ਸਾਡੀ ਐਪ ਨਿਊਜ਼ ਔਨ AIR ਅਤੇ ਪ੍ਰਸਾਰ ਭਾਰਤੀ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਸੁਣ ਰਹੇ ਹੋ। ਇਸ ਪ੍ਰੋਗਰਾਮ 'ਚ ਤੁਹਾਡੇ ਸੁਨੇਹੇ ਸ਼ਾਮਿਲ ਕਰਦੇ ਹਾਂ। ਹਰ ਮੰਗਲਵਾਰ ਦਿਨੇ 11:30 'ਤੇ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ।

0: नमस्कार, ए आकाशवाणी है। हुण तुसी सरबजीत कौर तो प्रादेशिक खबरां सुनो। केंद्रीय गृह मंत्री अमित शाह ने अज नवी दिल्ली विच नशीले पदार्थ विरोधी टास्क फोर्स ANTF दे राजां अते केंद्र शासित प्रदेशां दे मुखियां दे तीजे राष्ट्रीय सम्मेलन दा उद्घाटन कीता। ਇਹ ਦੋ ਦਿਨਾਂ ਕਾਨਫਰੰਸ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਖਤਰੇ ਤੋਂ ਬਚਾਉਣ ਲਈ ਇੱਕ ਸ਼ਕਤੀਸ਼ਾਲੀ ਪਲੇਟਫਾਰਮ ਵਜੋਂ ਕੰਮ ਕਰੇਗੀ। ਪੰਜਾਬ ਸਮੇਤ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ANTF ਦੇ ਮੁਖੀ ਇਸ ਕਾਨਫਰੰਸ ਵਿਚ ਸ਼ਾਮਲ ਹੋ ਰਹੇ ਨੇ, ਜੋ ਕਿ ਨਸ਼ੀਲੇ ਪਦਾਰਥਾਂ ਦੇ ਕੰਟਰੋਲ ਬਾਰੇ ਬਿਊਰੋ ਵੱਲੋਂ ਕਰਾਈ ਜਾ ਰਹੀ ਏ। ਸਾਂਝਾ ਸੰਕਲਪ, ਸਾਂਝੀ ਜ਼ਿੰਮੇਵਾਰੀ ਦੇ ਵਿਸ਼ੇ ਤੇ ਆਧਾਰਿਤ ਇਹ ਕਾਨਫਰੰਸ ਹਾਲ ਹੀ ਵਿਚ ਜਾਰੀ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਕੰਟਰੋਲ ਬਾਰੇ ਵਿਜ਼ਨ ਦਸਤਾਵੇਜ਼ 2026-29 ਵਿਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ANTF ਲਈ ਨਿਰਧਾਰਿਤ ਟੀਚਿਆਂ ਦੀ ਪ੍ਰਗਤੀ ਦੇ ਕੇਂਦਰਿਤ। ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ ਸਰਕਾਰ ਨੇ 30 ਨਵੰਬਰ ਤੋਂ ਪੰਜਾਬ ਅਤੇ ਕੁਝ ਹੋਰ ਰਾਜਾਂ ਵਿਚ 4 ਸ਼ੋਭਾ ਯਾਤਰਾਵਾਂ ਕੱਢਣ ਦਾ ਫੈਸਲਾ ਕੀਤਾ, ਜੋ ਖੁਰਾਲਗੜ੍ਹ ਸਾਹਿਬ ਵਿਖੇ ਸੰਪੂਰਨ ਹੋਣਗੀਆਂ। ਮੀਡੀਆ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲੀ ਯਾਤਰਾ 30 ਨਵੰਬਰ ਨੂੰ ਵਾਰਾਣਸੀ ਤੋਂ ਸ਼ੁਰੂ ਹੋ ਕੇ 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਪਹੁੰਚੇਗੀ, ਦੂਜੀ 30 ਨਵੰਬਰ ਨੂੰ ਜੰਮੂ ਤੋਂ, ਤੀਜੀ 2 ਦਸੰਬਰ ਨੂੰ ਫਰੀਦਕੋਟ ਤੋਂ ਅਤੇ ਚੌਥੀ 1 ਦਸੰਬਰ ਤੋਂ ਬਠਿੰਡਾ ਤੋਂ ਹੋਏਗੀ। ਸਾਰੀਆਂ ਯਾਤਰਾਵਾਂ ਗੁਰੂ ਰਵਿਦਾਸ ਜੀ ਨਾਲ ਸਬੰਧਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਧਾਰਮਿਕ ਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਸੰਪੂਰਨ ਹੋਣਗੀਆਂ। ਅਖੰਡ ਪਾਠ ਸਾਹਿਬ ਦੀ ਆਰੰਭਤਾ 4 ਦਸੰਬਰ ਨੂੰ ਖੁਰਾਲਗੜ੍ਹ ਵਿਖੇ ਹੋਏਗੀ ਅਤੇ ਭੋਗ 6 ਦਸੰਬਰ ਨੂੰ ਪਏਗਾ।
1: ਇਹ 4 ਸ਼ੋਭਾ ਯਾਤਰਾਵਾਂ ਜਿਹੜੀਆਂ ਨੇਗੀਆਂ ਉਹ ਲਗਾਤਾਰ ਵੱਖ ਵੱਖ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਹੁੰਦੀਆਂ ਹੋਈਆਂ ਖੁਰਾਲਗੜ੍ਹ ਸਾਹਿਬ ਪਹੁੰਚਣਗੀਆਂ, ਔਰ ਉਸ ਤੋਂ ਬਾਅਦ 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਸ਼ੁਰੂਆਤ ਹੋਊਗੀ, ਔਰ ਉਸ ਤੋਂ ਬਾਅਦ 6 ਤਰੀਕ ਨੂੰ ਭੋਗ ਪਾਏ ਜਾਣਗੇ। ਸੋ ਉਸ ਦਿਨ ਜਿਹੜਾ ਮੁਕੰਮਲ ਕਾਰਜ ਹੋਣਗੇ।
0: ਸ੍ਰੀ ਚੀਮਾ, ਜੋ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਅਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਸਲਾਹਕਾਰ ਦੀਪਕ ਬਾਲੀ ਦੇ ਨਾਲ ਸਨ, ਨੇ ਕਿਹਾ ਕਿ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੇ ਹਿੱਸੇ ਵਜੋਂ ਪੰਜਾਬ ਭਰ ਵਿਚ ਕੀਰਤਨ ਦਰਬਾਰਾਂ ਸਮੇਤ ਕਈ ਪ੍ਰੋਗਰਾਮ ਪਹਿਲਾਂ ਹੀ ਚੱਲ ਰਹੇ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਵੀਨ ਵੱਲੋਂ ਏਕਤਾ ਸਥਲ ਮਾਧੋਪੁਰ ਤੋਂ ਸ਼ੁਰੂ

0: ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਪੰਜਵੇਂ ਦਿਨ ਡੇਰਾ ਬਾਬਾ ਨਾਨਕ ਪਹੁੰਚਣ ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਇਹ ਯਾਤਰਾ ਸਿਰਫ਼ ਇੱਕ ਯਾਤਰਾ ਨਹੀਂ ਸਗੋਂ ਪੰਜਾਬ ਦੀ ਜਵਾਨੀ, ਸਮਾਜ ਅਤੇ ਭਵਿੱਖ ਨੂੰ ਬਚਾਉਣ ਲਈ ਸਾਂਝਾ ਹੈ।
1: ਨਸ਼ਿਆਂ ਦੇ ਵਿਰੁੱਧ ਇਹ ਯਾਤਰਾ ਅੱਜ ਇੱਥੋਂ ਸਟਾਰਟ ਹੋ ਰਹੀ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਵੱਖ ਵੱਖ ਹਲਕਿਆਂ ਦੇ ਵਿੱਚ ਨਿਕਲ ਲਈ ਆ। ਪੰਜਾਬ ਦੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ, ਕਿੱਦਾਂ ਨੌ ਪੰਜਾਬ ਦੇ ਜਿਹੜੇ ਮੇਰੇ ਵੀਰ ਨੇ ਉਹਨਾਂ ਦੇ ਘਰਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ। ਇਹ ਨਸ਼ਾ ਪੰਜਾਬ 'ਚ ਸਮਾਪਤ ਕਰਨ ਦੀ ਘੋਸ਼ਣਾ ਮਾਨਯ ਪ੍ਰਧਾਨ ਮੰਤਰੀ ਨੇ ਕੀਤੀ ਹੈ।
0: ਸੀਨੀਅਰ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਇਲਜ਼ਾਮ ਲਾਇਆ ਕਿ ਨਸ਼ਾ ਪੰਜਾਬ ਲਈ ਗੰਭੀਰ ਸਮੱਸਿਆ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਨਸ਼ਿਆਂ ਦੀ ਸਪਲਾਈ ਲੜੀ ਤੋੜਨੀ, ਨਸ਼ਾ ਤਸਕਰੀ ਨਾਲ ਜੁੜੇ ਸਰਗਨਾਵਾਂ ਵਿਰੁੱਧ ਕਾਰਵਾਈ ਕਰਨੀ ਅਤੇ ਨਸ਼ਿਆਂ ਦੇ ਪੈਸੇ ਨਾਲ ਬਣਾਈਆਂ ਜਾਇਦਾਦਾਂ ਨੂੰ ਕੁਰਕ ਕਰਨਾ ਜ਼ਰੂਰੀ ਏ। ਪਰਾਲੀ ਸਾੜਨ ਵਿਰੁੱਧ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸੋਮਵਾਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੇ ਪੂਰੀਆ ਖੁਰਦ ਪਿੰਡ ਵਿੱਚ ਇੱਕ ਕਿਸਾਨ ਦੇ ਖੇਤ ਵਿੱਚ ਇੱਕ ਬੇਲਰ ਟਰੈਕਟਰ ਚਲਾਇਆ ਤੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਸੰਦੇਸ਼ ਦਿੱਤਾ ਕਿ ਤੂੜੀ ਇੱਕ ਸਰੋਤ ਹੈ, ਬਰਬਾਦੀ ਨਹੀਂ। ਇਸ ਨਾਲ ਸੂਬੇ ਵਿੱਚ ਝੋਨੇ ਦੀ ਕਟਾਈ ਅਤੇ ਪਰਾਲੀ ਪ੍ਰਬੰਧਨ ਦੀ ਅਧਿਕਾਰਤ ਸ਼ੁਰੂਆਤ ਹੋਈ, ਜਿਸ ਵਿੱਚ ਖੇਤੀਬਾੜੀ ਮੰਤਰੀ ਇਸ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਝੋਨੇ ਦੀ ਪਰਾਲੀ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾ ਸਕਦਾ ਹੈ ਅਤੇ ਸਾੜਨ ਦੀ ਬਜਾਏ ਕੀਮਤੀ ਵਸੀਲੇ ਵਿੱਚ ਬਦਲਿਆ ਜਾ ਸਕਦਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ ਕਰੋੜਾਂ ਰੁਪਏ ਦੇ ਜਨਤਕ ਫੰਡਾਂ ਦੀ ਹੇਰਾਫੇਰੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਸੰਜੀਵ ਕੁਮਾਰ, ਜੋ ਉਸ ਸਮੇਂ ਦੱਖਣੀ ਗੇਟ ਨਕੋਦਰ ਜਲੰਧਰ ਵਿਖੇ ਸਬ ਪੋਸਟ ਮਾਸਟਰ ਸਨ, ਨੂੰ ਦੋਸ਼ੀ ਠਹਿਰਾਉਣ ਵਿੱਚ ਸਫਲਤਾ ਹਾਸਲ ਕੀਤੀ ਏ। ਇਹ ਫੈਸਲਾ ਮੋਹਾਲੀ ਸਥਿਤ ਇੱਕ ਵਿਸ਼ੇਸ਼ ਅਦਾਲਤ ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ 14 ਸਤੰਬਰ ਨੂੰ ਸੁਣਾਇਆ ਗਿਆ ਸੀ। ਉਨ੍ਹਾਂ ਨੂੰ 1 ਸਾਲ ਅਤੇ 6 ਮਹੀਨਿਆਂ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਏ ਅਤੇ 50,000 ਰੁਪਏ ਜੁਰਮਾਨਾ ਲਾਇਆ ਗਿਆ ਹੈ। ਇਹ ਮਾਮਲਾ ਸਾਲ 2018 ਦਾ ਏ, ਜੋ ਸੰਜੀਵ ਕੁਮਾਰ ਅਤੇ ਹੋਰ ਮੁਲਜ਼ਮਾਂ ਖਿਲਾਫ਼ ਧੋਖਾਧੜੀ, ਗਬਨ ਅਤੇ ਸਬ ਪੋਸਟ ਮਾਸਟਰ ਵਜੋਂ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਦੇ ਇਲਜ਼ਾਮਾਂ ਦੇ ਸਬੰਧ ਵਿੱਚ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਐਂਡ ਐਟ ਦ ਰੇਟ AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
2: ਹਮ ਵਿਵਿਧ ਭਾਰਤੀ ਕੇ ਚੰਡੀਗੜ੍ਹ ਕੇਂਦਰ ਸੇ ਬੋਲ ਰਹੀ ਹੈ ਸ਼੍ਰੋਤਾਓ। 1:15 ਹੋਏ ਹੈ। ਆਈਏ ਸੁਣਤੇ ਹੈ ਕੁਛ ਫਿਲਮੀ ਗੀਤ।

FM 101.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਸ਼ਾਮ ਦੇ 6 ਵਜਣ ਵਾਲੇ ਨੇ। ਹੁਣ ਤੋਂ ਕੁਝ ਪਲਾਂ 'ਚ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕਰਾਂਗੇ।

0: ਨੀਰਜ ਸ਼੍ਰੀਧਰ ਦਾ ਗਾਇਆ ਗੀਤ ਤੁਸੀਂ ਸੁਣ ਰਹੇ ਸੀ, ਸੰਗੀਤ ਵੀ ਨੀਰਜ ਸ਼੍ਰੀਧਰ ਦਾ ਸੀ। FM 107.2 MHz 'ਤੇ ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਹੁਣ ਤੋਂ ਕੁਝ ਹੀ ਪਹਿਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ, ਪਹਿਲਾਂ 6:10 'ਤੇ ਹਿੰਦੀ 'ਚ ਸਾਡੇ ਕੇਂਦਰ ਤੋਂ, ਉਸ ਤੋਂ ਬਾਅਦ ਸ਼ਾਮ 6:20 'ਤੇ ਪੰਜਾਬੀ ਵਿੱਚ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: नमस्कार, ये आकाशवाणी चंडीगढ़ है। अब आप अमन सैनी से प्रादेशिक समाचार सुनिए। पहले इस बुलेटिन के मुख्य समाचार। उपराष्ट्रपति CP राधाकृष्णन

0: ਰੱਖਣੀ ਪਏਗੀ। ਇਹ ਮਾਮਲਾ 1 ਫਰਵਰੀ 2018 ਨੂੰ ਦਰਜ ਕੀਤੇ ਗਏ ਮਾਮਲੇ ਨਾਲ ਸੰਬੰਧਿਤ ਹੈ, ਜੋ ਸੰਜੀਵ ਕੁਮਾਰ ਅਤੇ ਹੋਰ ਮੁਲਜ਼ਮਾਂ ਵਿਰੁੱਧ ਧੋਖਾਧੜੀ, ਰਕਮਾਂ ਦੀ ਦੁਰਵਰਤੋਂ ਅਤੇ ਸਬ ਪੋਸਟ ਮਾਸਟਰ ਦੇ ਅਧਿਕਾਰਤ ਅਹੁਦੇ ਦੇ ਗਲਤ ਇਸਤੇਮਾਲ ਦੇ ਇਲਜ਼ਾਮ ਦੇ ਸੰਬੰਧ ਵਿਚ ਦਰਜ ਕੀਤਾ ਗਿਆ। ਈਡੀ ਦੀ ਜਾਂਚ ਤੋਂ ਪਤਾ ਲੱਗਾ ਕਿ ਉਸਨੇ ਕਥਿਤ ਤੌਰ ਤੇ 54 ਜਾਲੀ ਬਚਤ ਖਾਤੇ ਖੋਲੇ, 41 ਬਚਤ ਖਾਤਿਆਂ ਵਿਚ ਐਂਟਰੀਆਂ ਵਿਚ ਹੇਰਾਫੇਰੀ ਕੀਤੀ, 51 RD ਖਾਤਿਆਂ ਵਿਚ ਹੇਰਾਫੇਰੀ ਕੀਤੀ ਅਤੇ ਗਾਹਕਾਂ ਦੇ PPF ਅਤੇ ਟਰਮ ਡਿਪਾਜ਼ਿਟ ਵਰਗੇ ਹੋਰ ਖਾਤਿਆਂ ਵਿਚ ਹੇਰਾਫੇਰੀ ਕੀਤੀ ਅਤੇ ਧੋਖਾਧੜੀ ਨਾਲ ਸਰਕਾਰੀ ਫੰਡ ਕਢਵਾਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewsਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਤਕ ਸੇਵਾ ਵਿਚ 25 ਸਾਲ ਪੂਰੇ ਹੋ ਰਹੇ ਨੇ। ਇਹ ਇਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਹੈ ਅਤੇ ਇਹ ਸਿਲਸਿਲਾ ਜਾਰੀ ਏ। ਸੇਵਾ ਤੇ ਸੁਸ਼ਾਸਨ ਦੀ ਇਸੇ ਦੂਰ ਅੰਦੇਸ਼ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਏ। ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ ਵਿਚ ਬਦਲਾਅ ਲਿਆ ਰਿਹਾ ਹੈ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ ਵਿਚ ਅਸੀਂ ਤੁਹਾਡੇ ਲਈ ਇਕ ਉਦਾਹਰਣ ਲੈ ਕੇ ਆਏ ਹਾਂ ਕਿ ਕਿਵੇਂ ਇਸ ਦ੍ਰਿਸ਼ਟੀਕੋਣ ਨੂੰ ਸਟਾਰਟਅਪ ਇੰਡੀਆ ਪਹਿਲਕਦਮੀ ਰਾਹੀਂ ਅਮਲ ਵਿਚ ਲਿਆਂਦਾ ਗਿਆ ਹੈ। ਪੇਸ਼ ਹੈ ਇੱਕ ਰਿਪੋਰਟ।
1: ਸਾਲ 2016 ਵਿਚ ਸ਼ੁਰੂ ਕੀਤੇ ਗਏ ਸਟਾਰਟਅਪ ਇੰਡੀਆ ਨੇ ਭਾਰਤ ਦੇ ਉਦਮੀ ਸਭਿਆਚਾਰ ਨੂੰ ਬਦਲ ਦਿੱਤਾ। ਭਾਰਤ ਨੌਕਰੀ ਲੱਭਣ ਵਾਲਿਆਂ ਦੇ ਦੇਸ਼ ਤੋਂ ਨੌਕਰੀ ਸਿਰਜਣ ਵਾਲਿਆਂ, ਨਵੀਨਤਾਕਾਰੀ ਅਤੇ ਸਮੱਸਿਆ ਹੱਲ ਕਰਨ ਵਾਲੇ ਦੇਸ਼ ਵਿਚ ਤਬਦੀਲ ਹੋਇਆ। ਇਹ ਸਿਲਸਿਲਾ ਜੋ ਸਿਰਫ 400 ਮਾਨਤਾ ਪ੍ਰਾਪਤ ਸਟਾਰਟਅਪ ਨਾਲ ਸ਼ੁਰੂ ਹੋਇਆ ਸੀ, ਮਾਰਚ 2026 ਤੱਕ 2 ਲੱਖ ਮਾਨਤਾ ਪ੍ਰਾਪਤ ਸਟਾਰਟਅਪ ਤੱਕ ਵੱਧ ਗਿਆ, ਜਿਸ ਨੇ 23 ਲੱਖ ਤੋਂ ਵੱਧ ਸਿੱਧੀਆਂ ਨੌਕਰੀਆਂ ਪੈਦਾ ਕੀਤੀਆਂ ਹਨ। ਇਸ ਨਾਲ ਭਾਰਤ ਦੁਨੀਆ ਦਾ 3ਜਾ ਸਭ ਤੋਂ ਵੱਡਾ ਸਟਾਰਟਅਪ ਇਕੋਸਿਸਟਮ ਬਣ ਗਿਆ। ਇਹ ਤਬਦੀਲੀ ਹੁਣ ਮੁੰਬਈ ਜਾਂ ਦਿੱਲੀ ਵਰਗੇ ਮਹਾਨਗਰਾਂ ਤੱਕ ਸੀਮਤ ਨਹੀਂ ਹੈ। ਲਗਭਗ 50% ਮਾਨਤਾ ਪ੍ਰਾਪਤ ਸਟਾਰਟਅਪ ਹੁਣ ਛੋਟੇ ਅਤੇ ਦਰਮਿਆਨੇ ਸ਼ਹਿਰਾਂ ਤੋਂ ਵੀ ਉਤਪੰਨ ਹੁੰਦੇ ਨੇ। ਔਰਤਾਂ ਵੀ ਇਸ ਤਬਦੀਲੀ ਦੀ ਅਗਵਾਈ ਕਰ ਰਹੀਆਂ ਹਨ ਅਤੇ ਮਾਰਚ 2026 ਤੱਕ 1 ਲੱਖ ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅਪ ਵਿਚ ਘੱਟੋ ਘੱਟ 1 ਮਹਿਲਾ ਨਿਰਦੇਸ਼ਕ ਸ਼ਾਮਲ ਹੈ, ਜੋ ਸਾਰੇ ਮਾਨਤਾ ਪ੍ਰਾਪਤ ਸਟਾਰਟਅਪ ਦਾ ਲਗਭਗ 50% ਨੇ। ਸਟਾਰਟਅਪ ਇੰਡੀਆ ਦੀ ਸਭ ਤੋਂ ਵੱਡੀ ਉਦਾਹਰਣ 18 ਜੁਲਾਈ 2026 ਨੂੰ ਹੈਦਰਾਬਾਦ ਅਧਾਰਤ ਸਟਾਰਟਅਪ ਸਕਾਈ ਰੂਟ ਐਰੋਸਪੇਸ ਦੁਆਰਾ ਵਿਕਰਮ 1 ਲਾਂਚ ਕਰਨਾ ਹੈ। ਇਹ ਪਹਿਲਾ ਨਿੱਜੀ ਤੌਰ ਤੇ ਵਿਕਸਿਤ ਭਾਰਤੀ ਆਰਬਿਟਲ ਰਾਕੇਟ ਹੈ, ਜਿਸ ਨੇ ਭਾਰਤ ਨੂੰ ਨਿੱਜੀ ਆਰਬਿਟਲ ਲਾਂਚ ਸਮਰੱਥਾ ਵਾਲਾ ਵਿਸ਼ਵ ਦਾ 3ਜਾ ਦੇਸ਼ ਬਣਾਇਆ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 8 ਵਿਅਕਤੀਆਂ ਨੂੰ 13 ਨਜਾਇਜ਼ ਪਿਸਤੌਲਾਂ ਤੇ 23 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲੇ 6 ਨੈਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਏ। ਉਨਾਂ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਕਥਿਤ ਤੌਰ ਤੇ ਵਿਦੇਸ਼ੀ ਤਸਕਰਾਂ ਨਾਲ ਜੁੜੇ ਹੋਏ ਸਨ ਅਤੇ ਗੈਰ ਕਾਨੂੰਨੀ ਹਥਿਆਰ ਖਰੀਦ ਕੇ ਅੱਗੇ ਸਪਲਾਈ ਕਰ ਰਹੇ ਸਨ। ਅਗਲੇਰੀ ਜਾਂਚ ਜਾਰੀ ਏ। ਅੰਮ੍ਰਿਤਸਰ ਪੁਲਿਸ ਨੇ ਕਿਹਾ ਕਿ ਕੋਈ ਵੀ ਵਾਹਨ ਜਿਸ ਉਪਰ ਹਾਈ ਸਿਕਿਉਰਿਟੀ ਪਲੇਟ ਨਹੀਂ ਲੱਗੀ ਹੋਈ ਏ, ਨੁਕਸਾਨੀ ਟੁੱਟੀ ਹੋਈ ਏ, ਉਸਨੂੰ ਪੈਟਰੋਲ CNG ਨਹੀਂ ਦਿੱਤਾ ਜਾਏਗਾ। ਡਿਪਟੀ ਕਮਿਸ਼ਨਰ ਪੁਲਿਸ ਸਦਰ ਮੁਕਾਮ ਆਕਰਸ਼ੀ ਜੈਨ ਨੇ ਦਸਿਆ ਕਿ ਇਸ ਬਾਰੇ ਸਖ਼ਤ ਨਿਰਦੇਸ਼ ਸਾਰੇ ਪੈਟਰੋਲ ਪੰਪਾਂ ਨੂੰ ਜਾਰੀ ਕਰ ਦਿੱਤੇ ਗਏ ਨੇ। ਐਮਰਜੈਂਸੀ ਵਾਹਨ ਜਿਵੇਂ ਐਂਬੂਲੈਂਸ ਅਤੇ ਜਿਨ੍ਹਾਂ ਕੋਲ ਟੈਂਪਰੇਰੀ ਨੰਬਰ ਨੇ ਉਨ੍ਹਾਂ ਵਾਹਨਾਂ ਨੂੰ ਛੋੜ ਦਿੱਤੀ ਗਈ ਏ। ਖੇਡਾਂ ਵਿਚ ਭਾਰਤ ਨੇ ਜਾਪਾਨ ਵਿਚ 2026 ਏਸ਼ੀਆਈ ਖੇਡਾਂ ਵਿਚ ਆਪਣਾ ਪਹਿਲਾ ਸੋਨੇ ਦਾ ਤਮਗਾ ਜਿੱਤਿਆ। ਭਾਰਤ ਦੀ ਔਰਤਾਂ ਦੀ ਟੀਮ ਨੇ 2020 ਕ੍ਰਿਕਟ ਫਾਈਨਲ ਵਿਚ ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾਇਆ। ਇਹ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਔਰਤਾਂ ਦੀ ਟੀਮ ਦਾ ਲਗਾਤਾਰ ਦੂਜਾ ਸੋਨੇ ਦਾ ਤਮਗਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਏ। ਆਖਿਰ ਚ ਖਾਸ ਖਬਰਾਂ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਨੌਜਵਾਨਾਂ ਨੂੰ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਦੂਤ ਵਜੋਂ ਕੰਮ ਕਰਨ ਦੀ ਅਪੀਲ। ਪੰਜਾਬ ਭਾਜਪਾ ਦੀਆਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਵੱਖ ਵੱਖ ਥਾਵਾਂ ਤੇ ਲੋਕਾਂ ਵੱਲੋਂ ਉਸਾਰੂ ਸ਼ਮੂਲੀਅਤ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨਕੋਦਰ ਦੇ ਉਸ ਸਮੇਂ ਦੇ ਸਬ ਪੋਸਟਮਾਸਟਰ ਸੰਜੀਵ ਕੁਮਾਰ ਨੂੰ 16 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ। ਅੰਮ੍ਰਿਤਸਰ ਵਿਚ ਗੈਰ ਕਾਨੂੰਨੀ ਹਥਿਆਰ ਤਸਕਰੀ ਨੈਟਵਰਕਾਂ ਦੇ 8 ਕਾਰਕੁਨ 13 ਪਿਸਤੌਲਾਂ ਨਾਲ ਗ੍ਰਿਫ਼ਤਾਰ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਰਾਤ 8:30 ਹੋਏਗਾ। ਨਮਸਕਾਰ।
2: FM 107.2 ਮੈਗਾਹਰਟਸ ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਹੁਣ ਸ਼ਬਦ ਸਰਵਣ ਕਰੋ ਪ੍ਰੋਗਰਾਮ ਅੰਮ੍ਰਿਤ ਬਾਣੀ ਵਿੱਚ। ਸਭ ਤੋਂ ਪਹਿਲਾਂ ਸਰਵਣ ਕਰੋ ਇਹ ਸ਼ਬਦ ਭਾਈ ਨਿਰਮਲ ਸਿੰਘ ਦੀ ਆਵਾਜ਼ ਵਿੱਚ।

ਅਗਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਸ਼ਬਦ ਸਰਵਣ ਕਰ ਰਹੇ ਹੋ। ਪ੍ਰੋਗਰਾਮ ਹੈ ਅੰਮ੍ਰਿਤ ਬਾਣੀ, ਇਹ ਸ਼ਬਦ ਸਰਵਣ ਕਰੋ। ਆਵਾਜ਼ ਹੈ ਭਾਈ ਹਰਜੀਤ ਸਿੰਘ ਦੀ।

0: ਪ੍ਰੋਗਰਾਮ ਅੰਮ੍ਰਿਤ ਬਾਣੀ 'ਚ ਹੁਣੇ ਤੁਸੀਂ ਸ਼ਬਦ ਸਰਵਨ ਕਰ ਰਹੇ ਸੀ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz 'ਤੇ। ਜੈਮਾਲਾ ਪ੍ਰੋਗਰਾਮ ਲਈ ਬਸ ਥੋੜ੍ਹਾ ਜਿਹਾ ਇੰਤਜ਼ਾਰ ਕਰੋ। ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।
1: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ

ਅਤਵਾਦ ਨੈਟਵਰਕ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਤੇ ਹਰਿਆਣਾ ਸਰਕਾਰ ਨੇ ਰੋਹਤਕ ਦੇ ਜੀਂਦ ਬਾਈਪਾਸ ਚੌਕ ਤੇ ਇੱਕ ਫਲਾਈਓਵਰ ਦੇ ਨਿਰਮਾਣ ਲਈ 91 ਕਰੋੜ 97 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ। ਇਹ ਸਨ ਮੁੱਖ ਪ੍ਰਦੇਸ਼ਕ ਖਬਰਾਂ। ਸ਼੍ਰੋਤਿਓ, ਹੁਣ ਪੇਸ਼ ਨੇ ਚੋਣਵੇਂ ਪੰਜਾਬੀ ਗੀਤ। ਮੰਨਤ ਨੂਰ ਦਾ ਗਾਇਆ ਗੀਤ ਤੁਹਾਨੂੰ ਸੁਣਵਾ ਰਿਹਾ ਬ੍ਰੇਵੋ ਮਿਊਜ਼ਿਕ ਦੇ ਸੰਗੀਤ ਵਿੱਚ।

ਸ਼੍ਰੋਤੇ ਗਿੱਪੀ ਗਰੇਵਾਲ ਤੇ ਮੰਨਤ ਨੂਰ ਦਾ ਗਾਇਆ ਗੀਤ ਸੀ, ਤਰਜ਼ ਤਿਆਰ ਕੀਤੀ ਸੀ ਗੁਰਮੀਤ ਸਿੰਘ ਨੇ। ਆਕਾਸ਼ਵਾਣੀ ਚੰਡੀਗੜ੍ਹ ਤੋਂ ਤੁਸੀਂ ਪੰਜਾਬੀ ਗੀਤਾਂ ਦਾ ਆਨੰਦ ਮਾਣ ਰਹੇ ਹੋ FM 107.2 MHz ਤੇ। ਹੁਣ ਵਾਰੀ ਗੁਰਨਾਮ ਭੁੱਲਰ ਦੀ।

0: इस गाने के साथ ही आज का चित्रलोक कार्यक्रम संपन्न हुआ। नमस्कार।
1: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ ਤੇ। ਰਾਤ ਦੇ 8:45 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਹਿਲਾਂ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕਰਾਂਗੇ।

0: ਇਹ ਬਹੁਤ ਸਟੋਰੀਆਂ ਸਟੇਟਸ ਤੇ ਗਿਆਨ ਵੰਡਦਾ।
1: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: क्या आप बेचना चाहते हैं अपना प्लॉट, मकान, पुरानी गाड़ी या घरेलू सामान?
4: क्या आप ढूंढ रहे हैं जीवन साथी, या फिर आप देना चाहते हैं जन्मदिन, मैरिज एनिवर्सरी, गृह प्रवेश या किसी विशेष अवसर की शुभकामनाएं?
3: अब आपकी हर छोटी बड़ी सूचना पहुंचेगी लाखों लोगों तक आकाशवाणी चंडीगढ़ के क्लासिफाइड विज्ञापनों से।
4: दुकान, बिजनेस, स्कूल या हॉस्पिटल के उद्घाटन की घोषणा हो, प्रवेश सूचना, टेंडर नोटिस, स्कूल एडमिशन्स या सांस्कृतिक, साहित्यिक और खेल आयोजनों की जानकारी, सब कुछ आकाशवाणी चंडीगढ़ से प्रसारित करवाएं आसान और किफायती दरों पर।
3: 15 शब्दों में दें अपना क्लासिफाइड विज्ञापन, अतिरिक्त शब्दों की भी सुविधा उपलब्ध।
4: अधिक जानकारी और बुकिंग के लिए संपर्क करें
3: आकाशवाणी चंडीगढ़ सेक्टर 34D, या हमें फोन करें, हमारा टेलीफोन नंबर है 2601846।
4: कम खर्च, बड़ी पहुंच,
3: आकाशवाणी चंडीगढ़।

0: FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਨੇ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਤੇ ਸੰਭਾਲ ਕਰਨ ਤੇ ਜ਼ੋਰ ਦਿੱਤਾ। ਕੇਂਦਰੀ ਜਲ ਸ਼ਕਤੀ ਮੰਤਰੀ CR ਪਾਟਿਲ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਸੁਰੱਖਿਅਤ ਤੇ ਲੋੜੀਂਦਾ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਏਸ਼ੀਆਈ ਖੇਡਾਂ ਵਿਚ ਭਾਰਤੀ ਮਹਿਲਾ ਟੀਮ ਨੇ T20 ਕ੍ਰਿਕਟ ਫਾਈਨਲ ਵਿਚ ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਸੋਨ ਤਮਗਾ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਤੇ ਮਹਿਲਾ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਏਸ਼ੀਆਈ ਖੇਡਾਂ ਦੇ ਮਿਕਸਡ ਮਾਰਸ਼ਲ ਆਰਟਸ ਵਿਚ ਕਾਂਸੀ ਦਾ ਤਮਗਾ ਜਿੱਤਣ ਤੇ ਸੂਚਿਕਾ ਤਰਿਆਲ ਨੂੰ ਵੀ ਵਧਾਈ ਦਿੱਤੀ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਚੰਡੀਗੜ੍ਹ ਨੂੰ ਨਸ਼ਾ ਮੁਕਤ ਬਣਾਉਣ ਲਈ ਮਿਲ ਕੇ ਲਗਾਤਾਰ ਉਪਰਾਲਾ ਕਰਨ ਦਾ ਸੱਦਾ ਦਿੱਤਾ। ਇੰਜੀਨੀਅਰ ਸੁਨੀਲ ਸੇਨ ਨੇ ਪੰਚਕੁਲਾ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਵਿਚ ਹਰਿਆਣਾ ਭਾਜਪਾ ਦੇ OBC ਮੋਰਚੇ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ। ਪਾਣੀਪਤ ਦੀ ਡਾਹਰ ਸਹਿਕਾਰੀ ਖੰਡ ਮਿੱਲ ਨੂੰ 2025-26 ਦੇ ਪੁੜਾਈ ਸੀਜ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਰਾਸ਼ਟਰੀ ਪੱਧਰ ਤੇ ਤਕਨੀਕੀ ਕੁਸ਼ਲਤਾ ਲਈ ਪਹਿਲਾ ਅਵਾਰਡ ਮਿਲਿਆ। ਹਰਿਆਣਾ ਅਤਵਾਦ ਵਿਰੋਧੀ ਦਸਤੇ ATS ਨੇ ਇਕ ਅੰਤਰਰਾਸ਼ਟਰੀ ਨਾਰਕੋ ਅਤਵਾਦ ਨੈਟਵਰਕ ਨਾਲ ਸੰਬੰਧਿਤ ਇਕ ਮਾਮਲੇ ਵਿਚ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਹਰਿਆਣਾ ਸਰਕਾਰ ਨੇ ਰੋਹਤਕ ਦੇ ਜੀਂਦ ਬਾਈਪਾਸ ਚੌਕ ਤੇ ਇਕ ਫਲਾਈਓਵਰ ਦੇ ਨਿਰਮਾਣ ਲਈ 91.97 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ। ਇਹ ਸਨ ਮੁੱਖ ਪ੍ਰਦੇਸ਼ਕ ਖ਼ਬਰਾਂ।
1: एड्स, HIV, ये सुनते ही भागने या मुंह घुमाने से कुछ नहीं बदलेगा। बदलेगा तब जब आप इसकी बात खुल के करोगे।
2: HIV एड्स जैसी बीमारियां गंभीर हैं, इसलिए इसके बारे में सब कुछ पता होना है जरूरी। ये क्या है, कैसे होती है और इससे कैसे बचा जा सकता है, तो आइए आपको बताएं HIV एड्स संक्रमण के कुछ मुख्य कारण।
1: पहला, असुरक्षित यौन संबंध यानी संक्रमित व्यक्ति के साथ बिना कॉन्डम यौन संबंध बनाना। दूसरा, संक्रमित रक्तदान या ब्लड प्रोडक्ट्स के कॉन्टैक्ट में आना। तीसरा, संक्रमित सुई या इंजेक्शन शेयर करना। और चौथा है, HIV संक्रमित माँ से उसके बच्चे को जन्म के दौरान या स्तनपान के वक्त होना।
2: तो कैसे बच सकते हैं इस बीमारी से, मैं बताता हूँ। HIV एड्स से बचना है तो यौन संबंध बनाते वक्त हमेशा कॉन्डम का इस्तेमाल करें, सुइयां और इंजेक्शन शेयर न करें, नई सुई का ही प्रयोग करें, ब्लड ट्रांसफ्यूजन की जांच परख करें और ब्लड हमेशा लाइसेंस्ड ब्लड बैंक से ही लें। साथ ही प्रेग्नेंट महिलाएं HIV टेस्ट करवाएं और पॉजिटिव आने पर डॉक्टर से सलाह लें ताकि बच्चा सुरक्षित रहे।
1: आप भी सावधानी अपनाएं और चंडीगढ़ को HIV एड्स फ्री बनाएं। HIV एड्स की अधिक जानकारी के लिए टोल फ्री नंबर 1097 पर कॉल लगाएं। चंडीगढ़ एड्स कंट्रोल सोसाइटी द्वारा जनहित में जारी।
0: श्रोतियों, हुन पेश है प्रोग्राम

ਸੁਰਸਾਂਝ ਸੁਰਸਾਂਝ ਪ੍ਰੋਗਰਾਮ ਦੇ ਸਾਰੇ ਸਰੋਤਿਆਂ ਨੂੰ ਸਾਡਾ ਪਿਆਰ ਭਰਿਆ ਨਮਸਕਾਰ। ਪ੍ਰੋਗਰਾਮ ਦੀ ਸ਼ੁਰੂਆਤ ਦਿਲਜੀਤ ਦੋਸਾਂਝ ਦੇ ਗੀਤ ਨਾਲ ਕਰ ਰਹੇ ਹਾਂ, ਤਰਸ ਪਵਨੀਤ ਬਿਰਜੀ ਦੀ।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫ ਐਮ 107.2 ਮੈਗਾਹਰਟਜ਼ ਤੇ ਰਾਤ ਦੇ 11 ਵਜਣ ਵਾਲੇ ਨੇ ਕੁਝ ਹੀ ਪਲਾਂ ਚ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿਚ ਸਮਾਚਾਰ ਰਿਲੇਅ ਕਰਾਂਗੇ।